ਵੈਲਕਮ ਬੈਕ ਅਯਾਜ਼ ਭਾਈ, ਕੈਸਾ ਲੱਗਾ ਗਾਣਾ ਜ਼ਰਾ ਯਾਰ ਮੈਨੂੰ ਦੱਸੋ ਤਾਂ ਸਹੀ ਯਾਰ। ਹੈ ਜੀ ਤੇ ਹੈ ਜੀ, ਵੈਲਕਮ ਬੈਕ ਕਰ ਦਿਆ ਜਨਾਬ ਹਮਨੇ। ਔਰ ਮੈਸੇਜ ਆਪ ਕਰ ਰਹੇ 3636 ਪਰ, ਔਰ ਸਵਾਲ ਹੈ ਵੋ ਕੌਨ ਸਾ ਜਾਨਦਾਰ ਹੈ ਜਿਸਕੀ ਹੰਸੀ ਬਿਲਕੁਲ ਇਨਸਾਨੋ ਕੀ ਤਰ੍ਹਾਂ, ਜਿਸਕਾ ਬੋਲਣਾ ਬਿਲਕੁਲ ਇਨਸਾਨੋ ਕੀ ਹੰਸੀ ਕੀ ਤਰ੍ਹਾਂ ਹੈ, ਇਨਸਾਨੋ ਕੀ ਹੰਸੀ ਕੀ ਤਰ੍ਹਾਂ ਬੋਲਤਾ ਹੈ, ਯਾਨੀ ਕਿ ਸਮਝ ਰਹੇ ਨਾ। ਔਰ ਲਾਲ ਆ ਗਿਆ ਹੈ ਮੇਰਾ ਕੋ ਪਤਾ ਥਾ ਅੱਜ ਲਾਲ ਆਏਗਾ, ਤੇਰੇ ਜਾਨੇ ਜਿਗਰ ਯੇ ਹੈਬੀ ਵੀ ਸਦਾ ਸਲਾਮਤ ਰਹੇ ਆਪਕੋ, ਐਸ ਗੁਲ ਕੋ ਮੁਸ਼ ਕੋ ਹਿਨਾ ਕੋ ਔਰ ਤਮਾਮ ਸੁਣਨੇ ਵਾਲੋ ਕੋ ਪਿਆਰ ਭਰਾ ਸਲਾਮ, ਵਾਲੇਕੁਮ ਅਸਲਾਮ। ਪਰ ਕਹਿ ਰਹੇ ਜਿਨ ਜਿਗਰ ਐਸ ਗੁਲ ਔਰ ਮੁਸ਼ਕ ਹਿਨਾ ਸੰਜੂ ਕੋ ਜਾਵੇਦ ਅਖਤਰ ਸਾਹਿਬ ਕਾ ਗਜ਼ਲ ਪਲੇ ਕਰ ਦੋ, ਬਿਲਕੁਲ ਕਰ ਦੇਗਾ ਔਰ ਹੁਕਮ ਕਰੋ। ਹੈ ਜੀ ਤੇ ਹੈ ਜੀ, ਵੈਸੇ ਐਸ ਗੁਲ ਨੇ ਔਰ ਸਨਮ ਨੇ ਆਪਕੋ ਇੱਕ ਟਰੈਕ ਡੈਡੀਕੇਟ ਕਰਨੇ ਕੇ ਲੀਏ ਕਹਾ ਹੈ, ਵੋ ਹਮ ਅਭੀ ਚਲਾਏਂਗੇ, ਇੱਕ ਦੋ ਮੈਸੇਜ ਪੜ੍ਹ ਲੇ। ਔਰ ਸਲਾਮ ਕੈਸੇ ਹੈ ਵਾਲੀ ਸਾਹਿਬ ਕੋ ਔਰ ਸੰਜੂ ਕੋ ਔਰ ਤਮਾਮ ਸੁਣਨੇ ਵਾਲੋ ਕੋ ਸਲਾਮ ਗਾਏ, ਮੇਰੀ ਪਿਆਰੀ ਸੀ ਸ਼ਹਿਜ਼ਾਦੀ ਬਹਿਨਾ ਜ਼ਰੀਨ ਨੂਰ। ਜ਼ਰੀਨ ਨੂਰ ਕਹਾਂ ਗਾਇਬ ਥੀ ਮੇਰੀ ਬਹਿਨਾ, ਸਲਾਮ ਤੋ ਆਪਕਾ ਸਭ ਕੋ ਪਹੁੰਚ ਗਿਆ, ਅਗਲੇ ਮੈਸੇਜ ਕਾ ਇੰਤਜ਼ਾਰ ਰਹੇਗਾ। ਨਦੀਮ ਭਾਈ ਮੈਨੇ ਜੁਮੇਰਾਤ ਕੇ ਸ਼ੋ ਵੀ ਸੁਣਾ ਥਾ, ਖਾਮੋਸ਼ੀ ਸੇ ਐਸ ਗੁਲ ਖਾਮੋਸ਼ੀ ਸੇ ਮਤ ਸੁਣਾ ਕਰੋ, ਇੱਕ ਅਦਦ ਮੈਸੇਜ ਕਰ ਦਿਆ ਕਰੋ ਔਰ ਬਤਾ ਦਿਆ ਕਰੋ ਮੈਂ ਖਾਮੋਸ਼ੀ ਸੇ ਸੁਣ ਰਹੀ ਹੂੰ। ਔਰ ਐਚ ਗੁਲ ਵੀ ਆ ਗਈ ਹੈ ਜਨਾਬ, ਉਹ ਵੀ ਸਲਾਮ ਕਹਿ ਰਹੀ ਹੈ, ਭਾਈ ਕੈਸੇ ਹੈ ਆਪ, ਸਵੀਟ ਲਾਲਾ ਕੋ ਮੋਸ਼ ਕੋ ਔਰ ਸਭ ਸੁਣਨੇ ਵਾਲੋ ਕੋ ਪਿਆਰ ਭਰਾ ਸਲਾਮ ਕਹਾ ਹੈ ਉਹਨਾਂ ਨੇ। ਔਰ ਲਾਲਾ ਕੇ ਨਾਮ ਪਰ ਮੇਰੀ ਤਰਫ ਸੇ ਇੱਕ ਪਖਤੋ ਕਾ ਸੈਂਦਰ ਹੈ ਯਾਰ, ਤੀਨ ਤੀਨ ਆ ਰਹੇ ਲਾਲਾ, ਫੁੱਲ ਹਿੱਟ ਜਾ ਰਹੇ ਆਪ। ਔਰ ਮੇਰਾ ਖਿਆਲ ਹੈ ਫੌਰਨ ਸੇ ਪੇਸ਼ਤਰ ਲਾਲਾ ਕੀ ਫਰਮਾਇਸ਼ ਪੂਰੀ ਕਰਤੇ ਹੈ, ਇਹ ਜਨਾਬ ਟਰੈਕ ਹਮ ਸਨਮ ਕੀ ਜਾਨਬ ਸੇ, ਐਚ ਗੁਲ ਕੀ ਜਾਨਬ ਸੇ ਔਰ ਐਸ ਗੁਲ ਕੀ ਜਾਨਬ ਸੇ ਡੈਡੀਕੇਟ ਕਰ ਰਹੇ ਹੈ ਅਯੂਬ ਆਫਰੀਦੀ ਕੋ। ਯੇ ਲੋ ਪਕੜੋ।